ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਨ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਦੀ।

ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਸ਼ੋਤਾ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

0: ਤਸ਼ੋ ਤੋਂ ਜੀਣਾ ਕਾਂਗੜੇ ਦਾ ਤਾਂ ਜ਼ਰੂਰ ਜੀਣਾ ਕਾਂਗੜੇ ਦਾ ਤਾਂ ਬੜਾ ਪਿਆਰਾ ਹੈ ਕਹਿੰਦੇ ਤੁਹਾਂ ਸਾਰੇ ਵੀ ਜਿਹੜਾ ਪਹਾੜ ਹਨ ਨਦੀਆਂ ਹਨ ਜਾਂ ਹੰਦੇ ਜਿਹੜਾ ਨਾਲੇ ਹਨ ਜਾਂ ਪੇੜ ਹਨ ਕੁਛ ਵੀ ਹੈ ਜਿਹੜਾ ਹੰਦਾ ਸੌਂਦਰ ਹੈ ਉਸਦੀ ਜਿਹੜਾ ਰਕਸ਼ਾ ਜ਼ਰੂਰ ਕਰਦੇ ਹੋਣੇ ਨਾ ਅਗਰ ਨਹੀਂ ਕਰਦੇ ਨਾ ਤਾਂ ਜ਼ਰੂਰ ਕਰਨਾ ਜਿਹੜਾ ਇਸ ਸ਼ੁਰੂ ਕਰੀਦੇ ਆ ਕਈ ਵਾਰ ਹੁੰਦਾ ਨਾ ਕਿ ਇਹ ਜਿਹੜਾ ਨਜ਼ਾਰੇ ਨੇ ਪਹਾੜਾਂ ਦੀ ਗੱਲ ਕਰੀਏ ਜਾਂ ਜਿਹੜਾ ਨਦੀ ਨਾਲੇ ਨੇ ਤਿੰਨਾਂ ਦੀ ਗੱਲ ਕਰੀਏ ਤਾਂ ਕੁੱਥੇ ਨਾ ਕੁੱਥੇ ਸਿਆਹਾਂ ਦੇ ਮਨੇ ਜੋ ਵੀ ਸ਼ਾਂਤ ਕਰਦੇ ਨੇ ਕਹਿੰਦੇ ਥੋੜ੍ਹਾ ਜਿਹਾ ਆਹ ਤਣਾਅ ਮੁਕਤ ਜਿਹੜਾ ਇਸ ਹੈ ਹੋ ਜਾਂਦੇ ਨੇ ਜਦੋਂ ਇਹਨਾਂ ਦੀ ਸੁੰਦਰਤਾ ਹਾਂ ਕੁੱਥੇ ਨਾ ਕੁੱਥੇ ਦਿਖਦੇ ਨੇ ਤਾਂ ਜ਼ਰੂਰ ਇਹ ਸੁੰਦਰਤਾ ਜਿਹੜਾ ਹੈ ਸਿਆਹਾਂ ਜੋ ਆਪਣੇ ਔਰ ਆਕਰਸ਼ਿਤ ਜਿਹੜਾ ਹੈ ਇਸੇ ਜ਼ਰੂਰ ਕਰਦੀ ਹੈ ਇਸੀ ਕਰਨੇ ਅਗਲੇ ਜਿਹੜਾ ਸ਼ਰੋਤਾ ਨੇ ਤਿੰਨਾਂ ਕਰਨੇ ਕਰਦੇ ਨੇ ਗੱਲਬਾਤ ਹੈਲੋ
1: ਹੈਲੋ
0: ਹੈਲੋ ਨਮਸਤੇ ਜੀ
1: ਨਮਸਤੇ ਜੀ
0: ਜੀ ਸਵਾਗਤ ਹੈ ਜੀ ਤੁਹਾਨੂੰ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਠੀਕ ਠਾਕ ਹੈ ਨਾ
1: ਵਧੀਆ ਜੀ ਵਧੀਆ ਤੁਹਾਡੀ ਦਇਆ ਹੀ ਆ
0: ਜੀ ਦਇਆ ਤਾਂ ਭਗਵਾਨ ਦੀ ਹੈ ਨਾ ਜੀ ਜੀ ਜੀ ਤਾਂ ਤੁਹਾਂ ਕੁੱਥੋਂ ਤੇ ਬੋਲਿਆ ਤੇ ਕਹਿੰਦੇ ਤੁਹਾਨੂੰ ਦਾ ਨਾਂ ਕੀ ਹੈ ਜੀ ਸ਼ੁਤੋਂ ਕੋਲ ਜਿਹੜਾ ਡਿਸਕਨੈਕਟਿਡ ਹੋਈ ਉਹ ਤਾਂ ਜ਼ਰੂਰ ਹਾਂ ਆਪਣੇ ਕਾਰਿਕ੍ਰਮ ਦੇ ਸਫ਼ਰ ਜੋ ਅੱਗੇ ਵੜਾਉਂਦੇ ਨੇ ਕਹਿੰਦੇ ਅਗਲੇ ਜਿਹੜਾ ਸ਼ਰੋਤਾ ਨੇ ਤਿੰਨਾਂ ਕਹਿੰਦੇ ਕਰਦੇ ਨੇ ਗੱਲਬਾਤ ਹੈਲੋ
2: ਹੈਲੋ
0: ਹੈਲੋ ਨਮਸਤੇ ਜੀ ਸਵਾਗਤ ਹੈ ਜੀ ਤੁਹਾਨੂੰ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਠੀਕ ਠਾਕ ਹੈ ਨਾ
2: ਹਾਂਜੀ
0: ਜੀ ਠੀਕ ਠਾਕ ਹੈ ਜੀ
2: ਹਾਂਜੀ ਹਾਂਜੀ
0: ਜੀ ਮੇਰੀ ਆਵਾਜ਼ ਜਿਹੜਾ ਇਸ ਤੁਹਾਂ ਤੱਕ ਕਲੀਅਰ ਪੁੱਜਿਆ ਦੀ
2: ਹਾਂਜੀ
0: ਜੀ ਤੁਸੀਂ ਕੁੱਥੋਂ ਤੇ ਬੋਲਾ ਦੇ ਕਹਿੰਦੇ ਤੁਹਾਨੂੰ ਦਾ ਨਾਂ ਕੀ ਹੈ ਜੀ
2: ਮੈਂ ਪ੍ਰਿਆ ਬੋਲਾ ਗਿਆਨੇ ਸੇ
0: ਜੀ ਪ੍ਰਿਆ ਗਿਆਨੇ ਤੇ ਬੋਲਾ ਦੇ
2: ਹਾਂਜੀ
0: ਜੀ ਤਾਂ ਪ੍ਰਿਆ ਜੀ ਕਦੇ ਲੱਗਾ ਤਾਂ ਤੁਹਾਨੂੰ ਜੋ ਜੁੜੀ ਕਰੀ ਇਸ ਕਾਰਜਕ੍ਰਮ 'ਚ ਮਾਟੀ ਦੀ ਮਹਿਕ
2: ਹਾਂਜੀ
0: ਜੀ ਤੁਸੀਂ ਰੋਜ਼ ਹੀ ਸੁਣਦੇ ਇਸ ਕਾਰਜਕ੍ਰਮ 'ਚੋਂ
2: ਹਾਂਜੀ
0: ਜੀ ਤਾਂ ਪ੍ਰਿਆ ਜੀ ਅੱਜ ਆਹਾਂ ਜਿਹੜਾ ਕਾਰਜਕ੍ਰਮ 'ਚ ਗੱਲਬਾਤ ਕਰਾ ਦੇ ਨਾ ਸੋਚ ਉੱਪਰ ਤਾਂ ਤੁਸੀਂ ਕਿਆ ਲੱਗਦਾ ਹਾਂ ਦੀ ਜਿਹੜਾ ਸੋਚ ਹੈ ਇਸੇ ਕਿਸ ਪ੍ਰਕਾਰ ਆਹਾਂ ਜੋ ਰੱਖਣਾ ਚਾਹੀਦੀ ਹੈਲੋ
2: ਹਾਂਜੀ
0: ਜੀ ਮੇਰੀ ਆਵਾਜ਼ ਜਿਹੜਾ ਇਸ ਤੁਹਾਂ ਤੱਕ ਕਲੀਅਰ ਪੁੱਜਾ ਦੀ
2: ਰੁਕੀ ਪੁੱਜਾ ਨਹੀਂ
0: ਮਤਲਬ ਨੈਟਵਰਕ ਇਸ਼ੂ ਹੈ ਕੁਛ
2: ਹਾਂਜੀ
0: ਜੀ ਤਾਂ ਪ੍ਰਿਆ ਜੀ ਆਪਣੀ ਫਰਮਾਇਸ਼ ਦੱਸੀ ਦਿਆ ਤੁਹਾਂ ਕੁੰਨ ਦਿਆ ਗੀਤ ਸੁਣਨਾ ਪਸੰਦ ਕਰਕੇ
2: ਲੀਲੀ ਲੀਲੀ ਘੋੜੀਆਂ ਕੁਛ ਹੋ ਚੁੱਕੇ
0: ਜੀ ਸ਼ਾਇਦ ਇਹ ਗਾਣਾ ਜਿਹੜਾ ਹੈ ਸਿਆਹਾਂ ਪਲੇ ਕਰੀ ਤੇ ਕੋਈ ਹੋਰ ਫਰਮਾਇਸ਼ ਅਗਰ ਹੈ ਤੁਹਾਨੂੰ ਦੀ ਤਾਂ ਜ਼ਰੂਰ ਹੈ ਤੁਹਾਂ ਤੱਕ ਪਹੁੰਚਾਉਂਦੇ ਨਾ ਜੀ ਹੈਲੋ ਜਦੋਂ ਕੋਲ ਜਿਹੜਾ ਇਸ ਜ਼ਰੂਰ ਡਿਸਕਨੈਕਟਿਡ ਹੋਈ ਉਹ ਤਾਂ ਜ਼ਰੂਰ ਇਸੇ ਕਰਨੇ ਤੁਸੀਂ ਸਾਰੇ ਵੀ ਮਾਟੀ ਦੀ ਮਹਿਕ ਕਾਰਜਕ੍ਰਮ ਦੇ ਸਫ਼ਰ ਸ਼ਾਹ ਕਰਨੇ ਜੁੜ ਸਕਦੇ ਕਹਿੰਦੇ ਫੇਸਬੁੱਕ ਲਾਈਵ ਵੀ ਜ਼ਰੂਰ ਤੁਸੀਂ ਜਿਹੜਾ ਇਸ ਦੇਖੀ ਸਕਦੇ ਕਹਿੰਦੇ ਇਹ ਸਫ਼ਰ ਤੁਸਾਂ ਤੱਕ ਰਹਿੰਦਾ 2-3 ਵਜੇ ਤੱਕ ਅਤੇ ਸਫ਼ਰ 'ਚ ਜੁੜਨ ਵਾਸਤੇ ਜਿਹੜਾ ਨੰਬਰ ਹੈ ਅਸੀਂ ਤੁਸਾਂ ਤੱਕ ਪਹੁੰਚਾਈਂਦੇ ਨੇ ਨੰਬਰ ਹੈ 7018117091 ਅਤੇ ਨੰਬਰ ਤੁਹਾਂ ਤੱਕ ਪਹੁੰਚਾਈ ਤਾਂ ਹੈ ਕਹਿੰਦੇ ਤੁਸਾਂ ਜ਼ਰੂਰ ਇਸ ਨੰਬਰ ਪਰ ਕੋਲ ਕਰਾਂ ਜਾਂ ਬਾਕੀ ਜਿਹੜਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਜਿਹੜਾ ਇਸ ਜ਼ਰੂਰ ਕਰੀ ਸਕਦੇ ਅਤੇ ਇਸੇ ਕਰਨੇ ਹਾਂ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਵੜਾਉਂਦੇ ਨੇ ਕਹਿੰਦੇ ਤੁਸਾਂ ਜੋ ਲੈ ਕਰੀ ਚੱਲਦੇ ਨੇ ਅਗਲੀ ਫਰਮਾਇਸ਼ ਦੀ ਔਰ ਸੁਣਦੇ ਨੇ ਮਾਇਆ ਜੀ ਦੀ ਫਰਮਾਇਸ਼ ਤਿੰਨਾਂ ਕੋਈ ਵੀ ਜਿਹੜਾ ਮਾਤਾ ਦਾ ਭਜਨ ਸੁਣਨਾ ਹੈ ਤਾਂ ਜ਼ਰੂਰ ਤਿੰਨਾਂ ਤੱਕ ਹਾਂ ਇਹ ਭਜਨ ਪਹੁੰਚਾ ਦੇਣ ਤੁਸਾਂ ਸਾਰੇ ਵੀ ਇੰਜੋਏ ਕਰਾਂ